0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਮੌਸਮ ਥੋੜ੍ਹਾ ਜਿਹਾ ਬਦਲ ਰਿਹਾ ਹੈ, ਤਿਉਹਾਰ ਸ਼ੁਰੂ ਹੋ ਗਏ ਨੇ, ਰੱਖੜੀ ਤੋਂ ਤਿਉਹਾਰ ਸ਼ੁਰੂ ਹੋ ਜਾਂਦੇ ਨੇ ਅਤੇ ਅੱਜ ਜਨਮਾਸ਼ਟਮੀ ਦਾ ਤਿਉਹਾਰ ਹੈ। ਇਸ ਮੌਕੇ 'ਤੇ ਅਸੀਂ ਤੁਹਾਨੂੰ ਡਾਕਟਰ ਦੀਪਾ ਕੁਮਾਰ ਦੀ ਵਾਰਤਾ ਸੁਣਵਾਵਾਂਗੇ, ਜਨਮਾਸ਼ਟਮੀ ਦਾ ਸੱਭਿਆਚਾਰਕ ਮਹੱਤਵ ਅਤੇ ਸ਼੍ਰੀ ਕ੍ਰਿਸ਼ਨ ਦੇ ਭਜਨ ਸੁਣ ਕੇ ਆਨੰਦ ਮਾਣਾਂਗੇ। ਪਹਿਲਾਂ ਜਨਮਾਸ਼ਟਮੀ ਦੀ ਹੀ ਗੱਲ ਕਰਦੇ ਹਾਂ। ਜਨਮਾਸ਼ਟਮੀ ਦੇ ਤਿਉਹਾਰ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਇਹ ਤਿਉਹਾਰ ਸਾਰੀ ਦੁਨੀਆ ਜਿੱਥੇ ਜਿੱਥੇ ਭਾਰਤੀ ਵਸਦੇ ਨੇ ਬੜੀ ਆਸਥਾ ਸ਼ਰਧਾ ਅਤੇ ਖੁਸ਼ੀਆਂ ਨਾਲ ਮਨਾਉਂਦੇ ਨੇ। ਸ਼੍ਰੀ ਕ੍ਰਿਸ਼ਨ ਬਚਪਨ ਵਿੱਚ ਬਹੁਤ ਸ਼ਰਾਰਤੀ ਸਨ, ਇਸ ਲਈ ਇਹਨਾਂ ਨੂੰ ਨਟਖਟ ਨੰਦ ਲਾਲ ਵੀ ਕਹਿੰਦੇ ਨੇ। ਮੱਖਣ ਖਾਣਾ ਬਹੁਤ ਪਸੰਦ ਸੀ, ਉਹ ਦੂਜਿਆਂ ਦੇ ਘਰਾਂ 'ਚੋਂ ਮੱਖਣ ਚੁਰਾ ਲੈਂਦੇ ਸਨ, ਇਸ ਲਈ ਉਹਨਾਂ ਨੂੰ ਮੱਖਣ ਚੋਰ ਵੀ ਕਿਹਾ ਜਾਂਦਾ ਹੈ। ਅੱਜ ਦੇ ਦਿਨ ਮੰਦਰਾਂ ਨੂੰ ਖਾਸ ਤੌਰ 'ਤੇ ਸਜਾਇਆ ਜਾਂਦਾ ਹੈ। ਇਸ ਦਿਨ ਲੋਕ ਵਰਤ ਰੱਖਦੇ ਨੇ ਜਿਹੜਾ ਰਾਤੀਂ 12 ਵਜੇ ਕ੍ਰਿਸ਼ਨ ਜੀ ਦੇ ਜਨਮ ਵੇਲੇ 'ਤੇ ਖੋਲ੍ਹਿਆ ਜਾਂਦਾ ਹੈ। ਮੰਦਰਾਂ 'ਚ ਝਾਂਕੀਆਂ ਸਜਾਈਆਂ ਜਾਂਦੀਆਂ ਨੇ, ਕ੍ਰਿਸ਼ਨ ਜੀ ਨੂੰ ਝੂਟਾ ਦਿੰਦੇ ਹਨ ਅਤੇ ਰਾਸਲੀਲਾ ਦਾ ਆਯੋਜਨ ਹੁੰਦਾ ਹੈ। ਵਰਿੰਦਾਵਨ ਅਤੇ ਮਥੁਰਾ 'ਚ ਜਨਮਅਸ਼ਟਮੀ ਦਾ ਉਤਸਵ ਬਹੁਤ ਮਸ਼ਹੂਰ ਹੈ, ਵੇਖਣ ਯੋਗ ਹੁੰਦਾ ਹੈ। ਜਨਮਅਸ਼ਟਮੀ ਵਾਲੇ ਦਿਨ ਦੇਸ਼ 'ਚ ਕਈ ਥਾਵਾਂ 'ਤੇ ਦਹੀਂ ਹਾਂਡੀ ਮੁਕਾਬਲੇ ਕਰਵਾਏ ਜਾਂਦੇ ਨੇ। ਛਾਛ ਦਹੀਂ ਨਾਲ ਭਰੀ ਇੱਕ ਮਟਕੀ ਰੱਸੀ ਨਾਲ ਉੱਚੀ ਲਮਕਾ ਦਿੰਦੇ ਨੇ ਅਤੇ ਬੱਚੇ ਉਸ ਮਟਕੀ ਨੂੰ ਫੋੜਨ ਦਾ ਯਤਨ ਕਰਦੇ ਨੇ। ਜਿਹੜੀ ਟੀਮ ਮਟਕੀ ਫੋੜਨ ਵਿੱਚ ਸਫਲਾ ਹੋ ਜਾਂਦੀ ਹੈ ਉਸ ਨੂੰ ਇਨਾਮ ਦਿੱਤਾ ਜਾਂਦਾ ਹੈ। ਕ੍ਰਿਸ਼ਨ ਜੀ ਬਾਂਸੁਰੀ ਬੜੀ ਵਧੀਆ ਵਜਾਉਂਦੇ ਸਨ। ਬਾਂਸੁਰੀ ਦੀ ਮਨਮੋਹਣੀ ਆਵਾਜ਼ ਸੁਣ ਕੇ ਵਰਿੰਦਾਵਨ ਦੀਆਂ ਗੋਪੀਆਂ ਅਤੇ ਗਾਈਆਂ ਇਕੱਠੀਆਂ ਹੋ ਜਾਂਦੀਆਂ ਸਨ। ਜਨਮਾਸ਼ਟਮੀ ਦਾ ਤਿਉਹਾਰ ਸਾਨੂੰ ਸਾਰਿਆਂ ਨੂੰ ਚੰਗੇ ਕਰਮ ਕਰਨ ਅਤੇ ਪ੍ਰੇਮ ਪਿਆਰ ਨਾਲ ਰਹਿਣ ਦਾ ਸੁਨੇਹਾ ਦਿੰਦਾ ਹੈ। ਸ਼੍ਰੀ ਕ੍ਰਿਸ਼ਨ ਜੀ ਦੀ ਸਿੱਖਿਆਵਾਂ ਸਾਨੂੰ ਸੁਖੀ ਅਤੇ ਸਮ੍ਰਿੱਧ ਜ਼ਿੰਦਗੀ ਜਿਉਣ ਦਾ ਗਿਆਨ ਦਿੰਦੀਆਂ ਨੇ। ਜਨਮਅਸ਼ਟਮੀ ਦੇ ਤਿਉਹਾਰ 'ਤੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਤੁਹਾਨੂੰ ਵਾਰਤਾ ਸੁਣਵਾਉਂਦੇ ਹਾਂ। ਜਨਮਅਸ਼ਟਮੀ ਦਾ ਸੱਭਿਆਚਾਰਕ ਮਹੱਤਵ, ਵਾਰਤਾਕਾਰ ਨੇ ਡਾਕਟਰ ਦੀਪਾ ਕੁਮਾਰ।
1: ਆਧੁਨਿਕ ਯੁੱਗ ਵਿੱਚ ਭਾਵੇਂ ਮਨੁੱਖ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਉਸ ਦੀਆਂ ਜੜ੍ਹਾਂ ਆਪਣੇ ਸੱਭਿਆਚਾਰ ਦੇ ਤਿੱਥ ਤਿਉਹਾਰਾਂ ਵਿੱਚ ਹੀ ਹੁੰਦੀਆਂ ਹਨ। ਮਾਨਸਿਕ ਵਿਕਾਸ ਦੇ ਨਾਲ ਨਾਲ ਆਤਮਕ ਵਿਕਾਸ ਵੀ ਲੋੜੀਂਦਾ ਹੈ। ਆਤਮਕ ਵਿਕਾਸ ਦਾ ਰਾਹ ਮੇਲੇ, ਅਖਾੜੇ ਅਤੇ ਤਿਉਹਾਰਾਂ ਵਿੱਚੋਂ ਹੋ ਕੇ ਲੰਘਦਾ ਹੈ। ਇਹ ਤਿਉਹਾਰ ਸਾਡੇ ਸੋਚਣ ਸਮਝਣ ਦੇ ਦਾਇਰੇ ਨੂੰ ਮੋਕਲਾ ਬਣਾਉਂਦੇ ਹਨ ਅਤੇ ਜੀਵਨ ਪ੍ਰਤੀ ਸਾਡੇ ਵਿਸ਼ਵਾਸ ਨੂੰ ਡੂੰਘਾ ਕਰਦੇ ਹਨ। ਹਰੇਕ ਰੁੱਤ ਆਪਣੇ ਨਾਲ ਕੋਈ ਨਾ ਕੋਈ ਤਿਉਹਾਰ ਜ਼ਰੂਰ ਲੈ ਕੇ ਆਉਂਦੀ ਹੈ। ਜਦੋਂ ਅਸੀਂ ਭਾਰਤੀ ਤਿਉਹਾਰਾਂ ਦੀ ਗੱਲ ਕਰਦੇ ਹਾਂ ਤਾਂ ਲੋਹੜੀ, ਵਿਸਾਖੀ, ਦੁਸਹਿਰਾ, ਦਿਵਾਲੀ ਆਦਿ ਵੇਲੇ ਦੀ ਰੌਣਕ ਸਹਿਜੇ ਸਾਡੀਆਂ ਅੱਖਾਂ ਸਾਹਮਣੇ ਆ ਜਾਂਦੀ ਹੈ। ਇਹਨਾਂ ਤਿਉਹਾਰਾਂ ਵਿੱਚੋਂ ਰੱਖੜੀ, ਜਨਮਅਸ਼ਟਮੀ, ਦੁਸਹਿਰਾ, ਦਿਵਾਲੀ ਆਦਿ ਸਾਉਣ ਮਹੀਨੇ ਤੋਂ ਬਾਅਦ ਸ਼ੁਰੂ ਹੋ ਜਾਂਦੇ ਹਨ। ਇਹ ਤਿਉਹਾਰ ਭਾਰਤੀ ਸੱਭਿਆਚਾਰ ਦੀ ਸਾਫ਼ ਸੁਥਰੀ ਤਸਵੀਰ ਪੇਸ਼ ਕਰਦੇ ਹਨ। ਇਹਨਾਂ ਤਿਉਹਾਰਾਂ ਨੂੰ ਧਿਆਨ ਨਾਲ ਦੇਖੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਸਾਨੂੰ ਏਕਤਾ, ਸਹਿਣਸ਼ੀਲਤਾ, ਸਾਂਝੀਵਾਲਤਾ, ਅਹਿੰਸਾ, ਲੋਕ ਭਲਾਈ ਅਤੇ ਨੇਕੀ ਦਾ ਸੰਦੇਸ਼ ਦਿੰਦੇ ਹਨ। ਭਾਰਤ ਦੀ ਵੰਨਸੁਵੰਨਤਾ ਅਤੇ ਧਾਰਮਿਕਤਾ ਇਸ ਦੇ ਤਿਉਹਾਰਾਂ ਤੋਂ ਪਛਾਣੀ ਜਾ ਸਕਦੀ ਹੈ। ਜੇ ਇਹ ਕਹਿ ਲਿਆ ਜਾਵੇ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ। ਤਿਉਹਾਰਾਂ ਦੀ ਇਸੇ ਲੜੀ ਵਿੱਚ ਭਾਰਤ ਦਾ ਇੱਕ ਵੱਡਾ ਤਿਉਹਾਰ ਜਨਮਅਸ਼ਟਮੀ ਹੈ। ਇਹ ਤਿਉਹਾਰ ਸਿਰਫ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵਸੇ ਭਾਰਤੀ ਵੀ ਪੂਰੀ ਸ਼ਰਧਾ ਅਤੇ ਖੁਸ਼ੀ ਨਾਲ ਮਨਾਉਂਦੇ ਹਨ। ਇਹ ਤਿਉਹਾਰ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਨਾਲ ਸੰਬੰਧਿਤ ਹੈ। ਇਹ ਇੱਕ ਹਿੰਦੂ ਤਿਉਹਾਰ ਹੈ ਜੋ ਭਗਵਾਨ ਵਿਸ਼ਨੂੰ ਦੇ 8ਵੇਂ ਅਵਤਾਰ ਭਗਵਾਨ ਕ੍ਰਿਸ਼ਨ ਦੇ ਜਨਮ ਦਾ ਜਸ਼ਨ ਮਨਾਉਂਦਾ ਹੈ। ਇਸੇ ਦਿਨ ਅੱਧੀ ਰਾਤ ਨੂੰ ਕੰਸ ਦੀ ਜੇਲ੍ਹ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਜਨਮ ਹੋਇਆ। ਜਨਮ ਦੀ ਰਾਤ ਸ਼੍ਰੀ ਕ੍ਰਿਸ਼ਨ ਦੇ ਪਿਤਾ ਵਾਸੂਦੇਵ ਨੇ ਉਹਨਾਂ ਨੂੰ ਆਪਣੇ ਭਰਾ ਰਾਜਾ ਨੰਦ ਅਤੇ ਭਰਜਾਈ ਯਸ਼ੋਦਾ ਪਾਸ ਗੋਕੁਲ ਵਿੱਚ ਛੱਡ ਦਿੱਤਾ। ਜਨਮ ਅਸ਼ਟਮੀ ਦੇ ਦਿਨ ਭਗਵਾਨ ਕ੍ਰਿਸ਼ਨ ਜੀ ਦੇ ਬਾਲ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਲੋਕ ਵਰਤ ਰੱਖਦੇ ਹਨ, ਕ੍ਰਿਸ਼ਨ ਲਈ ਪਿਆਰ ਦੇ ਭਗਤੀ ਗੀਤ ਗਾਉਂਦੇ ਹਨ ਅਤੇ ਰਾਤ ਨੂੰ ਜਾਗ ਕੇ ਕ੍ਰਿਸ਼ਨ ਦੇ ਜਨਮ ਦੇ ਉਤਸਵ ਨੂੰ ਮਨਾਇਆ ਜਾਂਦਾ ਹੈ। ਅੱਧੀ ਰਾਤ ਤੋਂ ਬਾਅਦ ਬਾਲ ਕ੍ਰਿਸ਼ਨ ਦੀ ਮੂਰਤੀ ਨੂੰ ਇਸ਼ਨਾਨ ਕਰਵਾ ਕੇ ਸੋਹਣੇ ਕੱਪੜੇ ਪਾਏ ਜਾਂਦੇ ਹਨ ਅਤੇ ਇੱਕ ਪੰਘੂੜੇ ਵਿੱਚ ਰੱਖਿਆ ਜਾਂਦਾ ਹੈ। ਸ਼ਰਧਾਲੂ ਭੋਜਨ ਅਤੇ ਮਠਿਆਈ ਵੰਡ ਆਪਣਾ ਵਰਤ ਤੋੜਦੇ ਹਨ। ਇਸ ਦਿਨ ਔਰਤਾਂ

0: ਇਹ ਘਰ ਦੇ ਦਰਵਾਜ਼ਿਆਂ ਅਤੇ ਰਸੋਈ ਦੇ ਬਾਹਰ ਛੋਟੇ ਪੈਰਾਂ ਦੇ ਨਿਸ਼ਾਨ ਬਣਾਉਂਦੀਆਂ ਹਨ, ਜਿਸ ਨੂੰ ਘਰ ਵਿੱਚ ਸ਼੍ਰੀ ਕ੍ਰਿਸ਼ਨ ਦੇ ਦਾਖਲ ਹੋਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਾਨਤਾ ਹੈ ਕਿ ਇਸ ਦਿਨ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਰੂਪ ਯਾਨੀ ਲੱਡੂ ਗੋਪਾਲ ਦੀ ਪੂਜਾ ਕਰਨ ਨਾਲ ਜੀਵਨ ਦੇ ਸਾਰੇ ਦੁੱਖਾਂ ਤੋਂ ਮੁਕਤੀ ਮਿਲਦੀ ਹੈ ਅਤੇ ਸਾਰੀਆਂ ਮਨੋਕਾਮਨਾ ਵੀ ਪੂਰੀਆਂ ਹੁੰਦੀਆਂ ਹਨ। ਭਾਦੋ ਮਹੀਨੇ ਦੀ 8ਵੀਂ ਤਿਥ ਨੂੰ ਰਾਤ ਸਮੇਂ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਦੀ ਗੱਲ ਨੂੰ ਮੰਨਿਆ ਜਾਂਦਾ ਹੈ। ਵਿਸ਼ਨੂੰ ਪੁਰਾਣ ਦੇ ਅਨੁਸਾਰ ਸ਼੍ਰੀ ਕ੍ਰਿਸ਼ਨ ਦਾ ਜਨਮ ਸਾਵਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ 8ਵੀਂ ਨੂੰ ਹੋਇਆ ਸੀ। ਇਸ ਅੰਤਰ ਦਾ ਕਾਰਨ ਮੁੱਖ ਚੰਦ ਮਹੀਨਾ ਅਤੇ ਗੌਣ ਚੰਦ ਮਹੀਨੇ ਦਾ ਫਰਕ ਹੈ, ਕਿਉਂਕਿ ਜਨਮ ਅਸ਼ਟਮੀ ਕਿਸੇ ਸਾਲ ਸਾਵਣ ਮਹੀਨੇ ਵਿੱਚ ਆਉਂਦੀ ਹੈ ਅਤੇ ਕਿਸੇ ਸਾਲ ਭਾਦੋ ਦੇ ਮਹੀਨੇ ਵਿੱਚ ਮਨਾਈ ਜਾਂਦੀ ਹੈ। ਇਸੇ ਕਰਕੇ ਕ੍ਰਿਸ਼ਨ ਜਨਮ ਅਸ਼ਟਮੀ ਦੀ ਤਰੀਕ ਹਰ ਸਾਲ ਬਦਲਦੀ ਰਹਿੰਦੀ ਹੈ। ਇਹ ਤਿਉਹਾਰ ਸ਼ਰਧਾ, ਸੱਭਿਆਚਾਰ ਅਤੇ ਪਰੰਪਰਾ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਮਥੁਰਾ, ਵਰਿੰਦਾਵਨ, ਦੁਆਰਕਾ ਜਾਂ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਹੋਵੇ, ਇਹ ਤਿਉਹਾਰ ਭਗਵਾਨ ਕ੍ਰਿਸ਼ਨ ਦੇ ਜੀਵਨ ਅਤੇ ਸਿੱਖਿਆਵਾਂ ਦਾ ਸਾਰ ਪੇਸ਼ ਕਰਦਾ ਹੈ। ਜਨਮ ਅਸ਼ਟਮੀ ਵਾਲੇ ਦਿਨ ਮੰਦਰਾਂ ਵਿੱਚ ਰੌਸ਼ਨੀ ਕੀਤੀ ਜਾਂਦੀ ਹੈ ਅਤੇ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਮੰਦਰਾਂ ਵਿੱਚ ਪਾਲਕੀਆਂ ਬਣਾ ਕੇ ਕ੍ਰਿਸ਼ਨ ਜੀ ਦੀ ਮੂਰਤੀ ਰੱਖੀ ਜਾਂਦੀ ਹੈ। ਸ਼ਰਧਾਲੂ ਦਰਸ਼ਨ ਕਰਕੇ ਇਸ ਪਾਲਕੀ ਨੂੰ ਝੂਟਾ ਵੀ ਦਿੰਦੇ ਹਨ। ਇਸ ਮੌਕੇ ਸ਼ਰਧਾਲੂ ਛੋਟੇ ਬੱਚਿਆਂ ਨੂੰ ਕ੍ਰਿਸ਼ਨ ਰੂਪ ਵਿੱਚ ਮੰਦਰ ਲਿਆਉਂਦੇ ਹਨ। ਦੇਰ ਰਾਤ ਤੱਕ ਮੰਦਰ ਵਿੱਚ ਕੀਰਤਨ ਗਾਇਨ ਚੱਲਦਾ ਰਹਿੰਦਾ ਹੈ। ਇਸ ਤੋਂ ਇਲਾਵਾ ਜਨਮ ਅਸ਼ਟਮੀ ਦਾ ਸੱਭਿਆਚਾਰਕ ਅਤੇ ਅਧਿਆਤਮਕ ਮਹੱਤਵ ਵੀ ਹੈ। ਇਹਨਾਂ ਤਿਉਹਾਰਾਂ ਦੀ ਸੱਭਿਆਚਾਰਕ ਸਾਰਥਕਤਾ ਇਹ ਹੈ ਕਿ ਇਹ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਦੇ, ਪਰੰਪਰਾਵਾਂ ਨੂੰ ਸੁਰੱਖਿਅਤ ਕਰਦੇ, ਵੱਖ ਵੱਖ ਰਸਮਾਂ, ਭਗਤੀ ਅਭਿਆਸਾਂ ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਨੂੰ ਦਰਸਾਉਂਦੇ ਹਨ। ਜਨਮ ਅਸ਼ਟਮੀ ਦੇ ਸੱਭਿਆਚਾਰਕ ਪੱਖ ਨੂੰ ਵੱਖ ਵੱਖ ਤਰੀਕਿਆਂ ਨਾਲ ਜਾਣਿਆ ਜਾ ਸਕਦਾ ਹੈ। ਸੱਭਿਆਚਾਰਕ ਮਹੱਤਵ ਇਸ ਦੇ ਨੁਕਤਿਆਂ ਵਿੱਚੋਂ ਇੱਕ ਹੈ। ਇਸ ਪੱਖ ਤੋਂ ਦੇਖੀਏ ਤਾਂ ਜਨਮ ਅਸ਼ਟਮੀ ਕ੍ਰਿਸ਼ਨ ਜੀ ਦੇ ਬ੍ਰਹਮ ਸੁਭਾਅ ਅਤੇ ਇੱਕ ਰੱਖਿਅਕ ਅਤੇ ਮਾਰਗ ਦਰਸ਼ਕ ਵਜੋਂ ਉਸ ਦੀ ਭੂਮਿਕਾ 'ਤੇ ਜ਼ੋਰ ਦਿੰਦੀ ਹੈ। ਇਹ ਸ਼ਰਧਾਲੂਆਂ ਲਈ ਪ੍ਰਾਰਥਨਾ, ਵਰਤ ਅਤੇ ਭਗਤੀ ਗਤੀਵਿਧੀਆਂ ਰਾਹੀਂ ਬ੍ਰਹਮ ਨਾਲ ਜੁੜਨ ਦਾ ਸਮਾਂ ਹੈ। ਇਹ ਮੋਹ ਮਾਇਆ ਦੇ ਜਾਲ ਅਤੇ ਸੰਸਾਰੀ ਰਿਸ਼ਤਿਆਂ ਤੋਂ ਉੱਪਰ ਉੱਠਣ ਵੱਲ ਪ੍ਰੇਰਦੀ ਹੈ। ਕ੍ਰਿਸ਼ਨ ਜੀ ਦੇ ਜਨਮ ਦੀ ਕਹਾਣੀ, ਜਿਸ ਵਿੱਚ ਕੰਸ ਉੱਤੇ ਉਹਨਾਂ ਦੀ ਜਿੱਤ ਹਾਸਲ ਹੈ, ਬੁਰਾਈ ਉੱਤੇ ਚੰਗਿਆਈ ਦੀ ਜਿੱਤ ਅਤੇ ਧਾਰਮਿਕਤਾ ਦੇ ਮਹੱਤਵ ਨੂੰ ਉਜਾਗਰ ਕਰਦੀ ਹੈ। ਇਹ ਤਿਉਹਾਰ ਕਰਤੱਵ, ਧਰਮ ਅਤੇ ਪਿਆਰ ਬਾਰੇ ਕ੍ਰਿਸ਼ਨ ਦੀਆਂ ਸਿੱਖਿਆਵਾਂ 'ਤੇ ਵੀ ਜ਼ੋਰ ਦਿੰਦਾ ਹੈ ਅਤੇ ਲੋਕਾਂ ਨੂੰ ਪ੍ਰੇਰਿਤ ਕਰ ਉਹਨਾਂ ਦਾ ਮਾਰਗਦਰਸ਼ਨ ਕਰਦਾ ਹੈ। ਨਾਲ ਹੀ ਨਾਲ ਇਹ ਤਿਉਹਾਰ ਨੈਤਿਕ ਕਿਰਦਾਰ 'ਤੇ ਵੀ ਵਧੇਰੇ ਜ਼ੋਰ ਦਿੰਦਾ ਹੈ। ਜਨਮ ਅਸ਼ਟਮੀ ਸਾਂਝੇ ਜਸ਼ਨਾਂ ਰਾਹੀਂ ਭਾਈਚਾਰਿਆਂ ਨੂੰ ਇਕੱਠੇ ਕਰਦੀ ਹੈ, ਜਿਸ ਵਿੱਚ ਘਰਾਂ ਅਤੇ ਮੰਦਰਾਂ ਨੂੰ ਸਜਾਉਣ, ਵਿਸ਼ੇਸ਼ ਭੋਜਨ ਤਿਆਰ ਕਰਨ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਾ ਸ਼ਾਮਿਲ ਹੈ। ਇਹ ਤਿਉਹਾਰ ਸ਼ਰਧਾਲੂਆਂ ਵਿੱਚ ਏਕਤਾ ਅਤੇ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਤਿਉਹਾਰ ਭਾਵੇਂ ਮਥੁਰਾ ਨਾਲ ਵਿਸ਼ੇਸ਼ ਸੰਬੰਧ ਰੱਖਦਾ ਹੈ, ਪਰ ਭਾਰਤ ਭਰ ਵਿੱਚ ਇਹ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਵੀ ਇਸ ਤਿਉਹਾਰ ਨੂੰ ਬੜੀ ਸ਼ਰਧਾ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ ਅਤੇ ਹਰੇਕ ਧਰਮ ਦੇ ਲੋਕ ਇਸ ਦੀਆਂ ਤਿਆਰੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਕੱਠਿਆਂ ਵਿਚਰਨ ਦੀ ਭਾਵਨਾ ਕਿਸੇ ਧਾਰਮਿਕ ਸੰਕਲਪ ਦੀ ਛਾਂ ਹੇਠ ਹੀ ਆ ਸਕਦੀ ਹੈ। ਇਸ ਤਰ੍ਹਾਂ ਜਨਮ ਅਸ਼ਟਮੀ ਦਾ ਤਿਉਹਾਰ ਇਸ ਸੰਕਲਪ ਦੀ ਉਸਾਰੀ ਵਿੱਚ ਬਹੁਮੁੱਲਾ ਯੋਗਦਾਨ ਪਾਉਂਦਾ ਆਇਆ ਹੈ। ਰਾਸਲੀਲਾ ਅਤੇ ਸਜਾਵਟੀ ਝਾਂਕੀਆਂ ਦੀ ਸਿਰਜਣਾ ਵਰਗੀਆਂ ਰਸਮਾਂ ਕ੍ਰਿਸ਼ਨ ਨਾਲ ਜੁੜੇ ਰਵਾਇਤੀ ਕਲਾ ਰੂਪਾਂ ਅਤੇ ਬਿਰਤਾਂਤਾਂ ਨੂੰ ਸੁਰੱਖਿਅਤ ਰੱਖਣ ਅਤੇ ਪ੍ਰਦਰਸ਼ਿਤ ਕਰਨ ਵਿੱਚ ਮਦਦ ਕਰਦੀਆਂ ਹਨ, ਜਿਸ ਵਿੱਚ ਕਲਾਕਾਰ ਬੜੇ ਉਤਸ਼ਾਹ ਨਾਲ ਹਿੱਸਾ ਲੈਂਦੇ ਹਨ। ਜਨਮ ਅਸ਼ਟਮੀ ਪਰਿਵਾਰਾਂ ਨੂੰ ਕ੍ਰਿਸ਼ਨ ਜੀ ਨਾਲ ਸੰਬੰਧਿਤ ਕਹਾਣੀਆਂ, ਕਦਰਾਂ ਕੀਮਤਾਂ ਅਤੇ ਪਰੰਪਰਾਵਾਂ ਨੂੰ ਨੌਜਵਾਨ ਪੀੜ੍ਹੀਆਂ ਨਾਲ ਸਾਂਝਾ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ। ਮੌਖਿਕ, ਕਿਤਾਬੀ ਅਤੇ ਦ੍ਰਿਸ਼ਾਤਮਕ ਸੰਚਾਰ ਨਾਲ ਇਹ ਪਰੰਪਰਾ ਨਵੀਂ ਪੀੜ੍ਹੀ ਨੂੰ ਆਪਣੇ ਧਰਮ ਅਤੇ ਧਾਰਮਿਕ ਰਸਮਾਂ ਨਾਲ ਜੋੜੀ ਰੱਖਦੀ ਹੈ। ਇਹ ਤਿਉਹਾਰ ਸੰਗੀਤ, ਨਾਚ ਅਤੇ ਨਾਟਕ ਸਮੇਤ ਕਲਾ ਦੇ ਵੱਖ ਵੱਖ ਰੂਪਾਂ ਨੂੰ ਪ੍ਰੇਰਿਤ ਕਰਦਾ ਹੈ, ਜੋ ਕ੍ਰਿਸ਼ਨ ਜੀ ਦੇ ਜੀਵਨ ਅਤੇ ਸਿੱਖਿਆਵਾਂ ਦੇ ਦੁਆਲੇ ਕੇਂਦਰਿਤ ਹਨ। ਜਨਮ ਅਸ਼ਟਮੀ ਸਮਾਜਿਕ ਅਤੇ ਆਰਥਿਕ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਵਿਭਿੰਨ ਪਛੋਕੜ ਵਾਲੇ ਲੋਕਾਂ ਦੁਆਰਾ ਮਨਾਈ ਜਾਂਦੀ ਹੈ। ਇਹ ਹਿੰਦੂ ਤਿਉਹਾਰਾਂ ਦੀ ਸਮਾਵੇਸ਼ੀ ਪ੍ਰਕਿਰਤੀ ਦਾ ਉਦਾਹਰਣ ਦਿੰਦੀ ਹੈ, ਲੋਕਾਂ ਨੂੰ ਸ਼ਰਧਾ ਅਤੇ ਜਸ਼ਨ ਵਿੱਚ ਇਕੱਠੇ ਕਰਦੀ ਹੈ ਅਤੇ ਵੈਰ ਵਿਰੋਧਾਂ ਨੂੰ ਮਿਟਾਉਂਦੀ ਹੈ। ਇੰਝ ਸਮਾਜਿਕ ਅਤੇ ਸੱਭਿਆਚਾਰਕ ਪੱਖ ਤੋਂ ਇਹ ਤਿਉਹਾਰ ਮਹੱਤਵਪੂਰਨ ਹੈ।
1: ਜਨਮ ਅਸ਼ਟਮੀ ਦਾ ਸੱਭਿਆਚਾਰਕ ਮਹੱਤਵ। ਹੁਣੇ ਤੁਸੀਂ ਡਾਕਟਰ ਦੀਪਾ ਕੁਮਾਰ ਦੀ ਇਹ ਵਾਰਤਾ ਸੁਣ ਰਹੇ ਸੀ ਤੇ ਹੁਣ ਸੁਣਦੇ ਹਾਂ ਸ਼੍ਰੀ ਕ੍ਰਿਸ਼ਨ ਜੀ ਦੇ ਭਜਨ। ਲਾਲ ਜੰਮਿਆ ਨਿਸੋਣਾ ਲਾਲ ਜੰਮਿਆ, ਦੇਵਕੀ ਦੇ ਕੁੱਖ ਚੋਂ ਗੋਪਾਲ ਜੰਮਿਆ। ਲਓ ਸੁਣੋ ਕ੍ਰਿਸ਼ਨ ਜੀ ਦਾ ਇਹ ਭਜਨ, ਗਾਇਕਾ ਨੇ ਸੁਰਿੰਦਰ ਕੌਰ।

ਕ੍ਰਿਸ਼ਨ ਭਜਨ ਤੁਸੀਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਆ ਗਿਆ ਮੱਖਣ ਚੋਰ ਕਨਈਆ, ਆ ਗਿਆ ਮੱਖਣ ਚੋਰ। ਆਓ ਸੁਣੀਏ ਇਹ ਭਜਨ ਪੁਸ਼ਪਾ ਹੰਸ ਦੀ ਆਵਾਜ਼ ਵਿੱਚ।

ਇਹ ਸੀ ਪੁਸ਼ਪਾ ਹੰਸ ਦਾ ਗਾਇਆ ਕ੍ਰਿਸ਼ਨ ਜੀ ਦਾ ਭਜਨ। ਤੇ ਹੁਣ ਤੁਹਾਨੂੰ ਸੁਣਾਉਂਦੇ ਹਾਂ GS ਮਹਿਰਮ ਦਾ ਲਿਖਿਆ ਕ੍ਰਿਸ਼ਨ ਜੀ ਦਾ ਇਹ ਭਜਨ। ਕਲਾਕਾਰ ਨੇ ਸੁਰਿੰਦਰ ਕੌਰ।

ਪੁਸ਼ਪਾ ਹੰਸ ਦੇ ਗਾਏ ਇਸ ਕ੍ਰਿਸ਼ਨ ਭਜਨ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ, ਆਨੰਦ ਮਾਣੋ ਇਸ ਤਿਉਹਾਰ ਦਾ ਤੇ ਹਰਜੀਤ ਕੌਰ ਨੂੰ ਦਿਓ ਇਜਾਜ਼ਤ, ਅਗਲੇ ਪ੍ਰੋਗਰਾਮ 'ਚ ਮਿਲਾਂਗੇ।

0: ਇੱਕ ਬਚਾਅ ਵਰਕਰਾਂ ਨੇ ਸੁਰੰਗ ਦੇ ਅੰਦਰੋਂ ਆਵਾਜ਼ਾਂ ਸੁਣੀਆਂ ਤੇ ਫਸੇ ਹੋਏ ਲੋਕਾਂ ਨਾਲ ਸੰਪਰਕ ਕਾਇਮ ਕਰਨ ਤੋਂ ਬਾਅਦ ਕਾਰਵਾਈ ਤੇਜ਼ ਕਰ ਦਿੱਤੀ। ਐਮਰਜੈਂਸੀ ਟੀਮਾਂ ਨੇ ਹੁਣ ਤੱਕ 12,000 ਤੋਂ ਵੱਧ ਲੋਕਾਂ ਨੂੰ ਬਚਾਇਆ ਏ। ਸਰਕਾਰ ਨੇ ਵਿਦੇਸ਼ੀ ਯੋਗਦਾਨ ਨੇਮ ਸੋਧ ਬਿੱਲ 2026 ਦੇ 31 ਮੈਂਬਰੀ ਸਾਂਝੀ ਸੰਸਦੀ ਕਮੇਟੀ ਦਾ ਗਠਨ ਕੀਤਾ। ਇਸ ਸੋਧ ਦਾ ਮੁੱਖ ਉਦੇਸ਼ ਕਿਸੇ ਵੀ ਗੈਰ ਸਰਕਾਰੀ ਸੰਗਠਨ ਜਾਂ ਸੰਸਥਾ ਵੱਲੋਂ ਵਿਦੇਸ਼ੀ ਯੋਗਦਾਨ ਦੀ ਵਰਤੋਂ ਨੂੰ ਵਧੇਰੇ ਪਾਰਦਰਸ਼ੀ ਬਣਾਉਣਾ ਅਤੇ ਸੰਸਥਾਵਾਂ ਦੇ ਅਧਿਕਾਰੀਆਂ ਦੀ ਜਵਾਬਦੇਹੀ ਯਕੀਨੀ ਬਣਾਉਣਾ ਹੈ। ਖੇਡਾਂ ਵਿਚ ਵੀਅਤਨਾਮ ਵਿਚ ਪਿਕਲ ਬਾਲ ਵਿਸ਼ਵ ਕੱਪ ਵਿਚ ਟੀਮ ਮੁਕਾਬਲੇ ਦੇ ਪਹਿਲੇ ਦਿਨ ਭਾਰਤ ਜਿੱਤ ਰਿਹਾ। ਇਹ ਟੂਰਨਾਮੈਂਟ 6 ਤਰੀਕ ਤੱਕ ਜਾਰੀ ਰਹੇਗਾ। ਇਸ ਨਾਲ ਲੀਗ ਪੜਾਅ ਨੂੰ ਸਮਾਪਤ ਹੁੰਦਾ ਹੈ। ਭਾਰਤ ਨੇ ਲੀਗ ਪੜਾਅ ਵਿਚ ਐਂਟੀਗੁਆ ਅਤੇ ਬਾਰਬੁਡਾ ਇਸਰਾਇਲ ਤੇ ਚੈੱਕ ਗਣਰਾਜ ਨੂੰ ਹਰਾਇਆ ਏ। ਚਾਈਨਾ ਮਾਸਟਰਸ ਬੈਡਮਿੰਟਨ ਵਿਚ ਸਾਤਵਿਕ ਸਾਈਰਾਜ ਰਣਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਅੱਜ ਸ਼ਾਮ ਚੀਨ ਦੇ ਸ਼ੈਨਜ਼ਨ ਵਿਚ ਸੈਮੀਫਾਈਨਲ ਵਿਚ ਸਥਾਨ ਬਣਾਉਣ ਲਈ ਡੈਨਮਾਰਕ ਦੀ ਜੋੜੀ ਖਿਲਾਫ ਮੈਦਾਨ ਚ ਉਤਰੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 4:10 ਤੇ ਸ਼ੁਰੂ ਹੋਣ ਦਾ ਅਨੁਮਾਨ ਏ। ਭਾਰਤੀ ਜੋੜੀ ਨੇ ਕੱਲ ਰਾਤ ਫਰਾਂਸ ਦੇ ਟੋਮਾ ਚੂਨੀਅਰ ਪੋਪੋਵ ਅਤੇ ਕ੍ਰਿਸਟੋਫ ਪੋਪੋਵ ਨੂੰ 21-12, 22-24, 21-9 ਨਾਲ ਹਰਾ ਕੇ ਕੁਆਟਰ ਫਾਈਨਲ ਵਿਚ ਥਾਂ ਬਣਾਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੇ ਪਹਿਲੇ ਇਮੇਜਿੰਗ ਉਪਗ੍ਰਹਿ EOS-05 ਦੇ ਸਫਲ ਲਾਂਚ ਨੂੰ ਭਾਰਤ ਦੇ ਪੁਲਾੜ ਖੇਤਰ ਨੂੰ ਪ੍ਰਭਾਸ਼ਿਤ ਕਰਨ ਵਾਲੀਆਂ ਸਮਰੱਥਾਵਾਂ ਦਾ ਝਲਕਾਰਾ ਦਸਿਆ। ਬ੍ਰਿਕਸ ਚੀਫ ਜਸਟਿਸ ਫੋਰਮ ਨਵੀਂ ਦਿੱਲੀ ਵਿਚ ਸ਼ੁਰੂ ਹੋ ਗਿਆ ਹੈ। ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਵਸ ਦਾ ਤਿਉਹਾਰ ਜਨਮਅਸ਼ਟਮੀ ਅੱਜ ਦੇਸ਼ ਭਰ ਵਿਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਚਾਈਨਾ ਮਾਸਟਰਸ ਬੈਡਮਿੰਟਨ ਦੇ ਸਾਤਵਿਕ ਸਾਈਰਾਜ ਰਣਕੀ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਅੱਜ ਸ਼ਾਮ ਸੈਮੀਫਾਈਨਲ ਵਿਚ ਸਥਾਨ ਬਣਾਉਣ ਲਈ ਡੈਨਮਾਰਕ ਦੀ ਜੋੜੀ ਖਿਲਾਫ਼ ਮੈਦਾਨ ਚ ਉਤਰੇਗੀ। ਇਸ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।
1: आदाब, ये आकाशवाणी है। खबरों के साथ मैं कौनैन हैदर। वजीर आजम नरेंद्र मोदी ने जमीन का मुशाहिदा करने वाले EOS-05 सैटेलाइट को कामयाबी के साथ दागने की सताइश की है। उन्होंने कहा कि इससे भारत के खलाई शोबे की बढ़ती हुई सलाहियतों का इजहार होता है। मरकज नेपाल में लापता अफराद के करीब तरीन रिश्तेदारों के लिए DNA की शिनाख्त की खिदमात फराहम करेगा। तबाकुन सैलाब में मरने वालों की तादाद बढ़कर 1,282 हो गई है। ब्रिक्स का चीफ जस्टिस फोरम आज से नई दिल्ली में शुरू हो गया है, जिसमें इंसाफ की फराहमी और तनाज़ात को हल करने से मुतालिक दौरे हाजिर के मामलात पर बातचीत की जाएगी। आज पूरे मुल्क में भगवान कृष्ण के यौम पैदाइश जन्माष्टमी का त्यौहार मनाया जा रहा है। भारत के महकमे मौसमियात IMD ने मध्य प्रदेश में कल तक शदीद से बहुत शदीद बारिश की पेशगोई की है। और चाइना ओपन बैडमिंटन में आज शाम क्वार्टर फाइनल में सत्विक साईराज रंकी रेड्डी और चिराग शेट्टी की भारतीय जोड़ी का मुकाबला डेनमार्क की एक जोड़ी से होगा। अब खबरें तफसील से। वजीर आजम नरेंद्र मोदी ने सैटेलाइट EOS-05 के साथ खलाई रॉकेट GSLV-F17 को कामयाबी के साथ छोड़े जाने की सताइश की है। एक सोशल मीडिया पोस्ट पर जनाब मोदी ने कहा कि इस कामयाब लॉन्च से भारत के खलाई शोबे की शानदार कारकर्दगी, इख्तिरा और बढ़ती हुई सलाहियत की अक्कासी होती है। वज़ीर-ए-आज़म ने इसे इसरो की एक गरां कदर कामयाबी और मुल्क के लिए एक फख्रिया लम्हा करार दिया। खलाई तहकीक की भारतीय तंजीम इसरो ने आज सुबह आंध्र प्रदेश में श्रीहरिकोटा से खलाई रॉकेट GSLV-F17 के जरिए कुरे अर्ज़ के मुशाहिदे से मुतालिक अपना सैटेलाइट EOS-05 कामयाबी के साथ छोड़ा। इसरो के चेयरमैन वी नारायणन ने कहा कि इस मिशन से भारत की कुरे अर्ज़ के मुशाहिदे की सलाहियतों में इजाफा होगा और इससे मुतालिक खिदमात की फराहमी बेहतर होगी। मजीद तफसील हमारे नामा निगार से।
2: इसरो ने कहा है कि 2,367 किलोग्राम के सैटेलाइट को इसके छोड़े जाने के तकरीबन 18 मिनट बाद मुतल्लका मदार में पहुंचा दिया गया। EOS-05 कुर्रे अर्ज़ का मुशाहिदा करने वाला जदीद तर्ज का सैटेलाइट है और ये ज़मीन के मुतवाजी मदार में पहुंचाए जाने वाला पहला इमेजिंग सैटेलाइट है। ये सैटेलाइट कम वक्त में वसी इलाकों की तस्वीरें फराहम कर सकेगा, जिससे कुर्रे अर्ज़ का मुशाहिदा करने की भारत की सलाहियत मुस्तहकम होगी। سیٹلائٹ سے حاصل ہونے والے ڈیٹا کا استعمال زراعت، قدرتی وسائل کی نگرانی اور قدرتی آفات سے پیدا حالات سے نمٹنے میں معاونت کے لیے کیا جائے۔